ਗਾੜੀ ਰੇਲ ਗਾੜੀ ਰੇਲ ਗਾੜੀ ਰੇਲ ਗਾੜੀ ਛੁੱਕ ਛੁੱਕ ਛੁੱਕ ਛੁੱਕ ਛੁੱਕ ਬੀਚ ਵਾਲੇ ਸਟੇਸ਼ਨ ਬੋਲੇ